0: ਲੱਖਾਂ ਦੇ ਲੱਖਾਂ ਵਟਾਵਾਂ ਮੇਰਾ ਲੱਖਾਂ ਤੇਰਾ ਨਾਮ ਮੇਰੋ
1: ਗੁੱਡ ਮਾਰਨਿੰਗ ਮਿਲਾਉ ਦੇ ਹਤਾਏ।